0: 1997 ਜਦੋਂ ਪਾਕਿਸਤਾਨ ਨੇ ਐਟਮੀ ਧਮਾਕੇ ਕੀਤੇ ਸਨ ਤੇ ਤੁਹਾਨੂੰ ਯਾਦ ਹੋਵੇਗਾ ਕਿ ਕਿੰਨਾ ਕੁ ਸਦਰ ਕਲਿੰਟਨ ਨੇ ਪਾਕਿਸਤਾਨ ਦੇ ਉੱਤੇ ਬੋਝ ਪਾਇਆ ਸੀ ਤੇ ਕਿੰਨੀਆਂ ਕੁ ਆਫਰਾਂ ਕੀਤੀਆਂ ਸਨ ਕਿ ਇਹ ਨਾ ਕਰੋ ਲੇਕਿਨ ਪਾਕਿਸਤਾਨ ਨੇ ਕਿਹਾ ਨਹੀਂ ਇਹਦੇ ਚ ਪਾਕਿਸਤਾਨ ਦਾ ਫਾਇਦਾ ਤੇ ਪਾਕਿਸਤਾਨ ਆਪਣੇ ਉੱਤੇ ਕਿਸੇ ਨੂੰ ਕੋਈ ਇਹ ਮੌਕਾ ਨਹੀਂ ਦੇਗਾ ਕਿ ਉਹ ਸਾਡੇ ਤੇ ਆਪਣਾ ਫੈਸਲਾ ਨਾਫਜ਼ ਕਰੇ ਪਾਕਿਸਤਾਨ ਨੇ ਆਪਣਾ ਫੈਸਲਾ ਕੀਤਾ ਸੀ ਔਰ ਮੈਂ ਤੁਹਾਨੂੰ ਉੱਥੋਂ ਚੁੱਕ ਕੇ ਬਾਕੀ ਵਾਕਿਆ ਛੱਡ ਦਿਆ ਆਖਰ ਤੇ ਐਂਡ ਦੇ ਉੱਤੇ ਤੁਹਾਨੂੰ ਇਹ ਹੁਣ ਰੀਸੈਂਟ ਲੈ ਕੇ ਆਉਣਾ ਅਰਬ ਮੁਲਕਾਂ ਨੇ ਕਿੰਨਾ ਕੁ ਦਬਾਅ ਪਾਇਆ ਸੀ ਕਿ ਇੰਡੀਆ ਦੇ ਨਾਲ ਜਦੋਂ ਜੰਗ ਸੀ ਕਿ ਹੁਣ ਨਾ ਕਰੋ ਕੁਛ ਜੋ ਹੋਣਾ ਸੀ ਹੋ ਗਿਆ ਫਿਰ ਤੁਸੀਂ ਸਾਡੇ ਕੋਲ ਹੀ ਆਉਂਦੇ ਹੋ ਤੇ ਕੀ ਇਹਨਾਂ ਆਖਿਆ ਨਾ ਕਿ ਤੁਹਾਡੇ ਕੋਲ ਕਦੀ ਵਾਪਸ ਨਹੀਂ ਆਵਾਂਗੇ ਲੇਕਿਨ ਇਹ ਸਾਡੀ ਪਾਕਿਸਤਾਨ ਦਾ ਮਸਲਾ ਤੇ ਇਹਦੇ ਤੇ ਅਸੀਂ ਕਿਸੇ ਨਾ ਸਾਡੇ ਨਾਲ ਕਿਸੇ ਰਹਿਣਾ ਤੇ ਰਵੇ ਨਹੀਂ ਰਹਿਣਾ ਤੇ ਨਾ ਰਵੇ ਤੇ ਪਾਕਿਸਤਾਨ ਨੇ ਆਪਣੀ ਮਰਜ਼ੀ ਦੇ ਮੁਤਾਬਕ ਜੋ ਵੀ ਜਵਾਬ ਦਿੱਤਾ ਸੀ ਆਪਣੀ ਮਰਜ਼ੀ ਦੇ ਮੁਤਾਬਕ ਦਿੱਤਾ ਸੀ ਹੁਣ ਆ ਜਾਂਦੇ ਇਬਰਾਹਿਮੀ ਕਾਰਡ ਦੇ ਤਰ੍ਹਾਂ ਪੱਟੀ ਸਾਹਿਬ ਗੱਲ ਇਹ ਕਿ ਪਾਕਿਸਤਾਨ ਯੈਸ ਉਹ ਸੁਣਦਾ ਸਾਰਿਆਂ ਦੀ ਏ ਕਰਦਾ ਉਹ ਵੇ ਜਿਹੜੀ ਪਾਕਿਸਤਾਨ ਨੂੰ ਆਪ ਜ਼ਰੂਰਤ ਹੁੰਦੀ ਏ ਪਾਕਿਸਤਾਨ ਜੇ ਅਗਰ ਫਲਸਤੀਨ ਦਾ ਮਸਲਾ ਹੱਲ ਹੋ ਜੇ ਜਿਸ ਤਰ੍ਹਾਂ ਅਰਬ ਮੁਲਕ ਕਹਿੰਦੇ ਨੇ ਪੇ ਤੇ ਪਾਕਿਸਤਾਨ ਕਰੇਗਾ ਦਸਤ ਪੱਟੀ ਸਾਹਿਬ ਮੈਂ ਤੁਹਾਨੂੰ ਆ ਜਾਣਾ ਪਿਆ ਪਾਕਿਸਤਾਨ ਕਰੇਗਾ ਜਿਹਦੇ ਚ ਫਲਸਤੀਨ ਦਾ ਫਾਇਦਾ ਹੋਵੇਗਾ ਜਿਹੜੀਆਂ 1967 ਵਾਲੀਆਂ ਕਰਾਰਦਾਦ ਦੇ ਮੁਤਾਬਕ ਹੋਵੇਗਾ ਤੇ
1: ਠੀਕ
0: ਅਗਰ ਨਹੀਂ ਹੋਵੇਗਾ ਤੇ ਪਾਕਿਸਤਾਨ ਚਾਹੇ ਅਮਰੀਕਾ ਉਲਟਾ ਲਟਕ ਜਾਏ ਤੇ ਪਾਕਿਸਤਾਨ ਸਹਿਣ ਨਹੀਂ ਕਰੇਗਾ ਪੱਟੀ
1: ਸਾਹਿਬ
0: ਇਹ ਤੇ ਗੱਲ ਹੋ ਗਈ ਇੱਥੋਂ ਦੀ ਕਰ ਲਿਹਾਜ਼ਾ ਸਾਡੇ ਦਾਨਸ਼ਵਰਾਂ ਨੂੰ ਚਾਹੀਦਾ ਥੋੜਾ ਜਿਹਾ ਤਾਰੀਖ ਨੂੰ ਵੇਖ ਲੈਣ ਕਰਨ ਤੇ ਫਿਰ ਗੱਲਾਂ ਕਰਨ ਮਸਲਾ ਜਿਹੜਾ ਹੈ ਨਾ ਇਰਾਨ ਵਾਲਾ ਮਸਲਾ ਬਹੁਤ ਸਾਰੇ ਲੋਕੀ ਕਹਿੰਦੇ ਨੇ ਭਾਈ ਜੀ ਇਹ ਆਪਣਾ ਜਿਹੜਾ ਇਹਦੇ ਵਿੱਚੋਂ ਪਾਕਿਸਤਾਨ ਜਿਹੜਾ ਇਹਦੇ ਆਖਿਆ ਹੁਣ ਮੁਆਹਦਾ ਹੁੰਦਾ ਨਹੀਂ ਪਿਆ ਭੱਟੀ ਸਾਹਿਬ ਤੁਹਾਨੂੰ ਮੈਂ ਪਹਿਲਾਂ ਵੀ ਆਖਿਆ ਸੀ ਮੁਆਹਦਾ ਹੋ ਚੁੱਕਿਆ ਹੈ ਲੇਕਿਨ ਉਹਦੀ ਤਾਰੀਖ ਤੇ ਟਾਈਮਿੰਗ ਦਾ ਐਲਾਨ ਉਦੋਂ ਕੀਤਾ ਜਾਏਗਾ ਦੋਵਾਂ ਮੁਲਕਾਂ ਦੀਆਂ ਆਵਾਮਾਂ ਤੁਹਾਨੂੰ ਅੰਦਾਜ਼ਾ ਨੀ ਅਸੀਂ ਲੋਕੀ ਜਿਵੇਂ ਗੱਲ ਤੇ ਕਰ ਦਿੰਦੇ ਹਾਂ ਨਾ ਭੱਟੀ ਸਾਹਿਬ ਕਿੰਨੇ ਲੱਖਾਂ ਲੋਕ ਇਰਾਨ ਦੇ ਵਿੱਚ ਜਿਹੜੇ ਨੇ ਨਾ ਡਿਸਟਰਬ ਹੋਏ ਨੇ
1: ਠੀਕ
0: ਇੱਕਦਮ ਅਗਰ ਮੁਆਹਦਾ ਹੋ ਜਾਂਦਾ ਤੇ ਭੱਟੀ ਸਾਹਿਬ ਕਿਹੜਾ ਉਹ ਇਰਾਨ ਦੀ ਕਿਆਦਤ ਜਿਹੜੀ ਹੈ ਨਾ ਵੇਖੋ ਤੁਹਾਡੀ ਫੌਜ ਉਹ ਪਾਕਿਸਤਾਨ ਦੀ ਹਿਫਾਜ਼ਤ ਵਾਸਤੇ ਵੇ ਇਹ ਗੱਲ ਯਾਦ ਰੱਖੋ ਇਰਾਨ ਦੀ ਫੌਜ ਜਿਹੜੀ ਹੈ ਉਹ ਇਨਕਲਾਬ ਦੀ ਹਿਫਾਜ਼ਤ ਵਾਸਤੇ ਜਿਹੜਾ ਇਨਕਲਾਬ ਇਰਾਨ ਦੀ ਹਿਫਾਜ਼ਤ ਵਾਸਤੇ ਨਹੀਂ ਹੈ ਉਹ ਫੌਜ ਜਿਹੜੀ
1: ਠੀਕ ਆਲਰਾਈਟ ਸਰ ਥੈਂਕ ਯੂ ਬਹੁਤ ਸ਼ੁਕਰੀਆ ਥੈਂਕ ਯੂ ਨੈਕਸਟ ਕਾਲ ਲੈਂਗੇ ਜੀ ਨੈਕਸਟ ਆਪ ਆਨ ਏਅਰ ਸਰ ਬਾਤ ਕੀਜੀਏ ਆਪ ਆਨ ਏਅਰ
2: ਬੱਟੀ ਸਾਹਿਬ ਬਾਤ ਇਹ ਹੈ ਕਿ ਮੈਂ ਤੋਂ ਪਹਿਲੇ ਕਈ ਦਫ਼ਾ ਕਹਿ ਚੁੱਕਾ ਹੂੰ ਮੁਆਹਦਾ ਤੋਂ ਹੋ ਚੁੱਕਾ ਹੈ ਲੇਕਿਨ ਇਸਕੇ ਹੱਦੋ ਹਾਲ ਔਰ ਮਕਸਦ ਈਵਨ ਅਲਫਾਜ਼ ਵੀ ਤਪਕ ਜੋ ਵੀ ਹੈ ਨਾ ਉਹ ਥੋੜਾ ਬਹੁਤ ਆੜੇ ਆ ਰਹੀ ਹੈ ਔਰ ਸਭ ਤੋਂ ਬੜੀ ਬਾਤ ਇਹ ਵੀ ਹੈ ਕਿ ਟਰੰਪ ਸਾਹਿਬ ਖੁਦ ਜੋ ਹੈ ਨਾ ਉਹ ਅਨਪ੍ਰੀਡਿਕਟੇਬਲ ਆਦਮੀ ਹੈ ਯੂ ਟਰਨ ਹਾਨ ਹੈ ਉਹ ਵੀ ਦੂਸਰੇ ਨੰਬਰ ਕਾ ਭਾਈ ਇਸਰਾਇਲ ਅਬ ਉਸਕੋ ਸਮਝਾਤਾ ਹੈ ਯਾ ਉਸਕੇ ਦੋ ਸੈਨੇਟਰ ਨੇ ਕੱਲ ਬਾਤ ਕੀ ਤੋ ਫਿਰ ਅਬ ਵੋ ਔਰ ਥੋੜੀ ਸੀ ਬਾਤੇ ਕਰਨੇ ਸ਼ੁਰੂ ਹੋ ਗਿਆ ਹੈ ਤੋ ਇਸ ਲਈ ਮੇਰੇ ਖਿਆਲ ਮੇ ਮੁਆਹਦਾ ਤੋ ਹੋ ਜਾਏਗਾ ਲੇਕਿਨ ਅਭੀ ਕਬਲ ਵਕਤ ਹੈ ਕਹਿਣਾ ਕਿ ਭਾਈ ਇਹ ਮਾਮਲਾਤ ਸਭ ਤੈਅ ਹੋ ਗਏ ਹੈ ਉਹ ਤਾਂ ਜਾਏਗਾ ਲੇਕਿਨ ਇਟ ਵਿਲ ਟੇਕ ਟਾਈਮ ਲੇਕਿਨ ਲਿੰਗਰ ਆਨ ਫਿਰ ਅਬ ਉਸਮੇ ਬਾਕੀ ਬਾਤ ਚਲੇ ਬਿਲਾਲ ਸਾਹਿਬ ਕੀ ਇਹ ਬਾਤ ਤੋ ਮੈਂ ਤਸਲੀਮ ਕਰ ਲੈਤਾ ਹੂੰ ਕਿ ਇਸਮੇ ਬਾਈ ਜ਼ਰੂਰਤ ਹੀ ਨਹੀਂ ਹੈ ਅਬ ਕਾਰਡ ਕੋ ਲਾਣੇ ਕੀ ਭਾਈ ਉਸਮੇ ਕਾਰਡ ਮੇ ਫਿਰ ਪਾਕਿਸਤਾਨ ਕਾ ਜ਼ਿਕਰ ਜਬ ਉਸਨੇ ਖੁਦ ਵੀ ਤਸਲੀਮ ਕੀਆ ਹਾਂ ਮੁਝੇ ਪਤਾ ਯਾਰ ਇਹ ਦੋ ਮਮਾਲਕ ਅਬ ਅਰਬ ਮਮਾਲਕ ਵੀ ਤੋ ਕਿਸੀ ਇੱਕ ਮਕਸਦ ਦੇ ਜਗ੍ਹਾ ਪੇ ਨਹੀਂ ਨਾ ਖੜੇ ਹੋਤੇ ਅਬ ਟਰਕੀ ਨੇ ਤਸਲੀਮ ਕੀਆ ਹੁਆ ਹੈ ਉਰਦਨ ਨੇ ਹਾਂਜੀ ਔਰ ਮਿਸਰ ਨੇ ਤਸਲੀਮ ਕੀਆ ਹੁਆ ਹੈ ਯੂ ਏ ਈ ਨੇ ਕਰ ਲਿਆ ਬਹਿਰੀਨ ਨੇ ਕਰ ਲਿਆ ਤੋ ਮਨ ਬਈ ਮਨ ਕਰਕੇ ਜਾ ਤੋ ਰਹੇ ਹੈ ਉਧਰ ਔਰ ਜਾਣਾ ਵੀ ਹੈ ਇਹਨਾਂ ਨੇ ਇਨਕੀ ਕੋਈ ਔਕਾਤ ਹੀ ਨਹੀਂ ਹੈ ਤੋ ਬਾਤ ਇਹ ਹੈ ਕਿ ਅਬ ਸਾਊਦੀ ਅਰਬ ਔਰ ਪਾਕਿਸਤਾਨ ਥੋੜੀ ਸੀ ਇਸ ਪੇ ਮੁਜ਼ਾਹਮਤ ਕਰ ਰਹੇ ਹੈ ਔਰ ਕਿਉਂਕਿ ਇਨਕਾ ਤਲਕ ਨਹੀਂ ਹੈ ਹਾਂ ਸੀਧੀ ਸੀਧੀ ਬਾਤ ਟਰੰਪ ਸਾਹਿਬ ਕਿਉਂ ਨਹੀਂ ਕਰਤੇ ਭਾਈ ਇਸਰਾਇਲ ਕੋ ਵੀ ਇੱਕ ਆਜ਼ਾਦ ਰਿਆਸਤ ਹਮ ਮਾਨ ਲੈਤੇ ਹੈ ਫਲਸਤੀਨ ਕੋ ਵੀ ਇੱਕ ਆਜ਼ਾਦ ਰਿਆਸਤ ਬਣਾਓ ਵਹਾਂ ਕੇ ਵੀ ਬਸ਼ਿੰਦੇ ਹੋ ਵੋ ਆਪਣਾ ਕਾਮ ਕਰੇ ਤੁਮ ਆਪਣਾ ਕਾਮ ਕਰੋ ਯਾਰ ਇਨਸਾਨੀਅਤ ਕਾ ਖਿਆਲ ਕਰੋ ਇਹ ਤੋ ਨਹੀਂ ਹੋ ਸਕਦਾ ਕਿ ਜਿਸ ਵਕਤ ਦਿਲ ਕਰਤੇ ਆਪ ਉਨਕੋ ਮਾਰਤੇ ਹੈ ਔਰ ਵਤਨ ਵੀ ਉਨਕਾ ਥਾ ਤੋ ਇਹ ਇਸ ਤਰ੍ਹਾਂ ਮਾਮਲਾ ਤੇ ਨਹੀਂ ਚਲਤੇ
1: چلیں ٹھیک سر،
2: بات نہیں،
1: بہت شکریہ بلال صاحب. ایک ٹاپک تھا وہ میں ٹائم نہیں ملا، کل شاید اگر دیکھیے گا، بیرسٹر گوہر اور وزیر اعلیٰ کے پی سہیل افریدی صاحب محسن نقوی صاحب سے ملے ہیں بیرسٹر گوہر کے گھر میں، اور علیما صاحبہ اور دوسرے نے اس پہ کافی اعتراض بھی ہے، تو اس کے اوپر پھر انشاءاللہ کوشش کریں کل اگر کچھ انفارمیشن بات کریں. تھینک یو ویری مچ سر، بہت شکریہ، پھر آپ سے انشاءاللہ کل بات کرتے ہیں. تھینک یو ویری مچ، بہت شکریہ. اور سامعین کرام آپ کی کالس کا بھی شکریہ، اتنا ہی وقت تھا. اور کل آپ کو بتا دوں کہ 4 بجے جو ہے، جو لوگ کل روزہ رکھنا چاہیں، عرفہ کا روزہ جو ہے 9 عید جو ہے وہ بڑا اس حوالے سے اس کی فضیلت ہے، تو کل 4 بجے، ٹھیک 4 بجے فجر کے اذان کا وقت ہے، اور یہ ٹورنٹو کا میں وقت آپ کو بتا رہا ہوں، اس آگاہ 3-4 منٹ اور کر سکتے ہیں آپ پر. تو اگر جو لوگ کل روزہ رکھنا چاہیں تو سحری کے وقت 4 بجے کے قریب جو ہے وہ ختم ہو جائے گا. دعا میں رکھیے گا یاد حوصلہ نہارنا، بل حوصلہ بھی کھوانے کی چیز ہے. آلویز فالو یو ہارٹ، کیونکہ سب اچھے کی آواز بشد زندگی. ان شاء اللہ ہمارے ایک ملاقات ہوگی کل شام 7 بجے. اسٹوڈیو انجینئر مریم اور میزبان ارشد بھٹی کو دیجیے اجازت. اللہ حافظ اور سپرد مولانا.

0: You're listening to South Asian Unlimited Radio. For advertising, call 647-863-1940. 647-863-1940.
1: Ye wo time of the year hai jiska aap wait kar rahe the. Demonstrator event at Don Valley North Lexus, May 16th tak. Lease rates as low as 2.9% up to 24 months. Select demo vehicles per savings up to $4,989 included. Best selection ke liye Don Valley North Lexus jaldi visit kare. Jaldi kare. Offer ends May 16th. Visit DonValleyNorthLexus.com today. A proud member of Vane's Auto Group.
2: Hi, I'm Realtor Sikhi. Je tusi ghar bechan ja khareedan bare soch rahe ho, ta ik var mainu phone zarur karo. Main tuhanu professional advice deke tuhada ghar list karangi sirf $1,000 vich. Ji haan, bilkul theek sunya. Only $4,000. No hidden fees, no surprises. Call me at 647-408-7066. That is 647-408-7066. Just remember, you say sell and I say sold.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
3: 647-739-8710. License number M200-3450.